ਜਿੰਨੀ ਦੇਰ ਤੈਨੂੰ ਬੰਦੇ ਆਦੇ ਜਿੰਨੀ ਕੋ ਬਾਜਾ ਬੰਦੇ ਆਦੇ ਜਿੰਨੀ ਕਰ ਗਏ ਆਦੇ